ਕਰੇ ਸੂਰ ਆਵਲਾ ਕਰੇ ਅਮਰੇਠੀ ਕਛੂਆ ਸਿਵਾਰ ਧਰੂ ਲਿਆ ਕੇ ਟੂਰ ਆਵਲਾ ਕਰ ਅਮਰੇਠੀ ਕਛੂ ਆਚਾਰ ਧਰੂ ਲਿਆ ਕੇ ਉਹ ਗੜਗੜ ਵੇਚ ਲਈ ਅਮਰੇਠੀ ਬੀਚ ਬਜਰੀਆ ਮੈਂ ਜਾ ਕੇ ਹਾਂ ਬੀਚ ਬਜਰੀਆ ਮੈਂ ਜਾ ਕੇ ਕਿ ਤੇਂਦੂ ਪੱਤਾ ਘਰ ਵੜ ਤੋਰੇ ਕਿ ਤੇਂਦੂ ਪੱਤਾ ਘਰ ਵੜ ਤੋਰੇ ਨੋਟ ਗਿਨਾ ਲੈ ਹਰਸਾ ਕੇ ਔਰ ਹਰ ਬਹੇਰਾ ਭਾਈ ਬਿਰੰਗੇ ਮਿਲੀ ਖਕੂੰਦਨ ਭਰਿਆ ਕੇ ਮਿਲੀ ਖਕੂੰਦਨ ਭਰਿਆ ਕੇ ਹਾਂ ਮਿਲੀ ਖਕੂੰਦਨ ਭਰਿਆ ਕੇ ਉਹ ਜਲਾ ਜਲਾ ਕੇ ਟੂਰਾ ਲੱਕੜੀ ਜਲਾ ਜਲਾ ਕੇ ਟੂਰਾ ਲੱਕੜੀ ਉਹ ਠੰਡੀ ਦੂਰ ਭਗਾ ਰਹੇ ਹੋ ਉਹ ਯਹਾਂ ਥਨੂ ਲੈ ਕੁਲਰੀਆ ਮੋਏ ਕਾਟ ਵੇ ਆ ਰਹੇ ਹੋ ਉਹ ਯਹਾਂ ਥਨੂ ਲੈ ਕੁਲਰੀਆ